0: ਇਸੋਂ ਸ਼ਿਆਮ ਡਾਗਰ, ਰਾਜਿੰਦਰ, ਗੋਪਾਲ ਮਰੇਠਾ, ਰਮੇਸ਼ ਸਾਂਖਲਾ, ਜੀਤੂ ਬਾਡੂਲੀਆ, ਨੰਦੂ ਭਾਈ, ਵਗਲੂ ਰਾਮ ਗਹਿਲੋਤ ਅਰ ਆਣਾ ਘਣਾ ਸਾਰਾ ਸਾਥੀ।
1: ਰਾਜੂ ਰਾਮ ਸੈਨ, ਪਦਮਾ ਸੈਨ, ਪ੍ਰਤੀਗਿਆ ਸੈਨ ਅਰ ਰਾਮ ਨਿਵਾਸ ਸੈਨ ਵਾਨੇ ਕਾਗਜ ਲਿਖਿਓ ਹੈ ਖਾਰਾ ਬੇਰਾ ਭੀਮਾਵਤਾ ਲੂਣੀ ਸੂ।
0: ਗਾਓ ਅਰਨੀਆਲੀ, ਤਹਿਸੀਲ ਧੋਰੀ ਮੀਨਾ ਬਾੜਮੇਰ ਸੂ ਫਰਸਾ ਰਾਮ ਖੱਤਰੀ, ਭਵਾਨੀ ਸ਼ੰਕਰ ਖੱਤਰੀ, ਪੰਕਜ ਖੱਤਰੀ, ਰੇਖਾ, ਨਿਰਮਾ, ਕਿਰਣ, ਸ਼ਾਰਦਾ ਖੱਤਰੀ, ਭਾਗਸ਼੍ਰੀ, ਹਾਰਦਿਕ ਖੱਤਰੀ, ਸੂਰਜ ਦੇਵੀ ਅਰ ਆਣੋ ਸਗਲੋ ਪਰਿਵਾਰ। ਓ ਈਮੇਲ ਭੇਜਿਓ ਹੈ ਭੋਪਾਲਗੜ੍ਹ ਸੂ ਧਰਮਿੰਦਰ ਛੀਪਾ, ਕਪਿਲ ਛੀਪਾ ਅਰ ਪੂਜਾ ਪਰਿਹਾਰ। ਭੋਮੇਸ਼ ਪਰਿਹਾਰ ਮਾਨੇ ਈਮੇਲ ਭੇਜਿਓ ਹੈ ਡੂੰਗਰਪੁਰਾ ਸ਼ੇਰਗੜ੍ਹ ਸੂ। ਗਾਓ ਰਾਮਪੁਰਾ ਭਾਟਿਆਂ ਸੂ ਮਾਨੇ ਈਮੇਲ ਭੇਜਿਓ ਹੈ ਰਾਮ ਸਿੰਘ ਦੇਵਾਸੀ ਅਰ ਥਾਣਾ ਰਾਮ ਦੇਵਾਸੀ।
2: ਖੋਖਰਾ ਮਾਰਵਾੜ ਸੂ ਲਿਖਣ ਵਾਲਾ ਹੈ ਸੋਹਨਦਾਸ, ਵੈਸ਼ਨਵ ਲਕਸ਼ਮਣਦਾਸ, ਯੁਵਰਾਜ, ਖੁਸ਼ਵੰਤ ਭੰਵਰਦਾਸ, ਓਮ ਪ੍ਰਕਾਸ਼, ਕਾਲੂਦਾਸ, ਵਿਦਿਆ ਦੇਵੀ, ਮਹਿਮਾ, ਗੁੰਜਨ ਅਰ ਆਣਾ ਸਗਲਾ ਗਰਵਾਲਾ। ਓ ਕਾਗਜ਼ ਮਾਣੇ ਕਨ ਆਯੋ ਹੈ ਜੋਧਪੁਰ ਸੂ, ਲਿਖਿਓ ਹੈ ਰਘੁਵੀਰ, ਕਿਸ਼ੋਰ, ਦੇਵਿੰਦਰ ਸਿੰਘ, ਜੱਬਰ ਸਿੰਘ ਖੀਚੀ ਅਰ ਰਤਨ ਸਿੰਘ ਖੀਚੀ,
0: ਰਮੇਸ਼ ਚੰਦਰ ਚੌਹਾਨ, ਮੋਹਨੀ ਚੌਹਾਨ, ਕਲਪਿਤ ਚੌਹਾਨ, ਬੇਬੀ ਗਰਵੀ ਅਰ ਆਣਾ ਘਰਾਲਾ। ਮਾਨੇ ਈਮੇਲ ਭੇਜਿਓ ਹੈ ਕੁੜੀ ਹਾਊਸਿੰਗ ਬੋਰਡ। ਆਪ ਸਬਰੀ ਫਰਮਾਇਸ਼ ਮਾਤੇ ਸੁਣੋ ਆ ਰਚਨਾ।